0: ਹਾਂਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਚਲੀ ਜੀ, ਬਹੁਤ ਹੀ ਸ਼ਾਨਦਾਰ ਵਾਲਾ ਆਪਣੇ ਗਾਉਣਾ ਇੰਜੋਏ ਕੀਆ ਹੈ ਬਾਪੂ ਤੇਰੇ ਕਰਕੇ, ਯਾਨੀ ਕਿ ਇਹ ਫਾਦਰ ਸਾਹਿਬ ਕੇ ਲਈ ਗਾਣਾ ਹੈ, ਜੋ ਕਿ ਮੈਂ ਕਾਫੀ ਟਾਈਮ ਸੇ ਸੋਚ ਵੀ ਤੀ ਗਾਣਾ ਪਲੇ ਕਰਨੇ ਕੇ ਲਈ, ਬਟ ਮੁਝੇ ਮੌਕਾ ਮਿਲਾ ਕਿ ਮੈਂ ਆਪਣੀ ਪਸੰਦ ਕਾ ਗਾਣਾ ਚਲਾਊ। ਨਿਸ਼ਾ ਜੀ ਕੇ ਕਹਿਣੇ ਪਰ ਤੋ ਮੈਨੇ ਇਹ ਵਾਲਾ ਗਾਣਾ ਪਲੇ ਕੀਆ ਹੈ, ਬਹੁਤ ਹੀ ਸ਼ਾਨਦਾਰ ਵਾਲੇ ਗਾਣੇ ਹੈ, ਕਿਉਂਕਿ ਜੋ ਹਮਾਰੇ ਪਾਪਾ ਹੋਤੇ ਹੈ ਨਾ, ਵੋ ਹਮਾਰੇ ਲਈ ਕਿਤਨਾ ਕੁਛ ਕਰਤੇ ਹੈ, ਔਰ ਤਬ ਜਾ ਕਰ ਵੋ ਖੁਦ ਸਾਈਕਲ ਚਲਾਏ, ਲੇਕਿਨ ਹਮਾਰੇ ਲਈ ਸਕੂਟੀ ਬਾਈਕ ਜ਼ਰੂਰ ਖਰੀਦਤੇ ਹੈ। ਤੋ ਜੋ ਫਾਦਰ ਸਾਹਿਬ ਹੋਤੇ ਹੈ ਨਾ, ਉਨਕਾ ਅਹਿਸਾਨ ਬਹੁਤ ਅੱਛਾ ਹੈ ਹੋਤਾ ਹੈ, ਔਰ ਉਨਕਾ ਸਾਇਆ ਹਮਾਰੇ ਉੱਪਰ ਹਮੇਸ਼ਾ ਬਣਾ ਰਹੇ, ਆਸ਼ੀਰਵਾਦ ਹਮੇਸ਼ਾ ਬਣਾ ਰਹੇ, ਔਰ ਬਸ ਯਹੀ ਕਾਮਨਾ ਹੈ। ਔਰ ਕਿਉਂਕਿ ਪਾਪਾ ਗ੍ਰੇਟ ਹੋਤੇ ਹੈ, ਸੱਚ ਬਤਾਊਂ, ਉਨਕੇ ਰਹਿਤੇ ਹੋਏ ਨਾ ਕਿਸੀ ਚੀਜ਼ ਕੀ ਪਰੇਸ਼ਾਨੀ ਟੈਨਸ਼ਨ ਨਹੀਂ ਹੋਤੀ ਹੈ ਹਮੇ। ਤੋ ਅਭੀ ਹਮ ਅਗਰ ਮੈਂ ਮੈਚ ਕੀ ਬਾਤ ਕਰੂੰ ਤੋ ODI ਮੈਚ ਕਾ ਅੱਜ ਫਾਈਨਲ ਵੈਸਟ ਇੰਡੀਜ਼ ਕੇ ਸਾਥ ਚੱਲ ਰਿਹਾ ਹੈ, ਜਿਸ ਮੇ 141 ਦੋ ਵਿਕਟ ਕੇ ਨੁਕਸਾਨ ਪਰ 24ਵਾਂ ਓਵਰ ਚੱਲ ਰਿਹਾ ਹੈ, ਜਿਸ ਮੇ ਯਾਨੀ ਕਿ ਅਗਰ ਮੈਂ ਬਾਤ ਕਰੂੰ ਤੋ ਰੋਹਿਤ ਸ਼ਰਮਾ ਨੇ 85 ਬਾਲ ਪਰ 92 ਰਨ ਬਣਾ ਲਏ ਹੈ, ਔਰ ਵਹੀ ਗਾਇਕਵਾੜ ਕੀ ਬਾਤ ਕਰੂੰ ਤੋ 56 ਪਰ 45 ਰਨ ਬਣਾ ਚੁੱਕੇ ਹੈ। ਤੋ ਆਪ ਡੋਂਟ ਵਰੀ ਰਹੀਏ, ਚਾਹੇ ਆਪ ਓਨ ਦਾ ਵੇ ਹੈ, ਚਾਹੇ ਆਪ ਘਰ ਪਰ ਹੈ, ਕਹੀਂ ਵੀ ਹੋ, ਆਪ ਰੇਡੀਓ ਸੁਣ ਰਹੇ ਹੈ, ਮੈਂ ਹੂੰ ਆਪਕੇ ਪਾਸ ਅਪਡੇਟ ਦੇਣੇ ਕੇ ਲਈ ਮੈਚ ਕੇ ਬਾਰੇ ਮੈਂ। ਆਈ ਨੋ ਕਿ ਆਪ ਵੀ ਮੇਰੀ ਤਰ੍ਹਾਂ ਮੈਚ ਕੇ ਬਹੁਤ ਦੀਵਾਨੇ ਹੈ, ਤੋ ਡੋਂਟ ਵਰੀ। ਫਿਲਹਾਲ ਆਪਣੇ ਅਗਲੇ ਕਾਲਰ ਸੇ ਬਾਤ ਕਰਤੇ ਹੈਂ। ਹੈਲੋ,
2: ਹੈਲੋ,
1: ਹਾਂਜੀ ਸਰ, ਨਮਸਕਾਰ।
2: ਨਮਸਕਾਰ, ਕੈਸੇ ਹੈਂ ਆਪ?
1: ਮੈਂ ਬਹੁਤ ਬੜੀਆ ਹੂੰ, ਆਪ ਬਤਾਈਏ ਕੈਸੇ ਹੈਂ?
2: ਬੜੀਆ ਹੂੰ।
1: ਕਹਾਂ ਸੇ ਬਾਤ ਕਰ ਰਹੇ ਹੈਂ?
2: ਮੈਂ ਕਪੂਰ ਭਾਈ ਮਨਸੂਰੀ, ਗ੍ਰਾਮ ਚੋਰਾ, ਤਹਿਸੀਲ ਮਿਲਕ, ਜ਼ਿਲ੍ਹਾ ਰਾਮਪੁਰ, ਦਾਖਲ ਵਾਲੀ ਗਲੀ, ਮੁਹੱਲਾ ਨੰਬਰ 2 ਸੇ ਬਾਤ ਕਰ ਰਹਾ ਹੂੰ।
1: ਓਕੇ ਓਕੇ ਓਕੇ ਸਰ, ਬਤਾਈਏ ਕਿਆ ਕਰਤੇ ਹੈਂ ਆਪ?
2: ਮੈਂ ਦਰੀ, ਚਾਦਰ, ਕਾਲੀਨ ਵਗੈਰਾ ਵੇਚਤਾ ਹੂੰ।
1: ਓਕੇ ਜੀ, ਬਤਾਈਏ ਕੌਨ ਸਾ ਗਾਣਾ ਸੁਣਨਾ ਚਾਹਤੇ ਹੈਂ?
2: ਗਾਣੇ ਸੇ ਪਹਿਲੇ ਕੁਛ ਕਹੇ?
1: ਬਿਲਕੁਲ।
2: ਕਬ ਤੱਕ ਹਮਸੇ ਰੂਠੇਗੀ ਤਕਦੀਰ ਦੇਖ ਲੇਂਗੇ, ਕਬ ਪੜੇਗੀ ਪਾਓ ਮੈਂ ਜੰਜੀਰ ਦੇਖ ਲੇਂਗੇ, ਅਗਰ ਬੰਦ ਹੋ ਜਾਏ ਆਂਖੇ ਹਮਾਰੀ, ਮਗਰ ਬੰਦ ਆਂਖੋਂ ਸੇ ਹੀ ਤੁਮਾਰੀ ਤਸਵੀਰ ਦੇਖ ਲੇਂਗੇ।
1: ਵਾਹ ਵਾਹ ਵਾਹ, ਕੀ ਬਾਤ ਹੈ, ਬਹੁਤ ਹੀ ਸ਼ਾਨਦਾਰ ਵਾਲਾ ਆਪਣੇ ਸ਼ਾਇਰੀ ਸੁਣਾਇਆ ਸਰ। ਫਿਲਹਾਲ ਆਪ ਗਾਣਾ ਵੀ ਬਤਾ ਦੀਜੀਏ।
2: ਵੀਰ ਜੁਦਾਈ ਫਿਲਮ ਸੇ?
1: ਹਾਂ ਹਾਂ।
2: ਮੈਂ ਤੁਸੇ ਐਸੇ ਮਿਲੂੰ ਤੇਰੀ ਜਾਨ ਬਣ ਜਾਊਂ, ਤੁਝਕੋ ਬਣਾ ਕੇ ਸਮੁੰਦਰ ਤੇਰੀ ਪਿਆਸ ਬਣ ਜਾਊਂ।
1: ਚਲੀਏ ਸਰ, ਆਪਕੋ ਹਮ ਗਾਣਾ ਸੁਣਵਾਤੇ, ਠੀਕ ਹੈ?
2: ਔਰ ਯੇ ਕੁਛ ਸਰ ਮੈਮ ਦੋਸਤ ਹੈ।
1: ਹਾਂ ਹਾਂ।
2: ਤੌਫੀਕ ਮਨਸੂਰੀ, ਲਈਕ ਮਨਸੂਰੀ, ਔਰ ਵਿਕਾਸ ਸ੍ਰੀਵਾਸਤਵ, ਔਰ ਸਕਾਫਤ ਜੈਨ ਮਨਸੂਰੀ, ਔਰ ਦਰਪਨ ਸੈਨੀ।
1: ਚਲੀਏ, ਇਨ੍ਹੀਂ ਕੇ ਸਾਥ ਆਪਕੋ ਹਮ ਯੇ ਗਾਣਾ ਸੁਣਵਾਤੇ, ਠੀਕ ਹੈ?
2: ਠੀਕ, ਨਮਸਕਾਰ
1: ਜੀ, ਨਮਸਕਾਰ। ਚਲੀਏ ਤੋ ਹਮ ਗਾਣਾ ਸੁਣਤੇ ਹੈ, ਔਰ ਬਤਾ ਦੂੰ ਤੋ ਭਾਰਤ ਇੰਡੀਆ ਕੋ ਇੱਕ ਬਹੁਤ ਹੀ ਬੜਾ ਝਟਕਾ ਲੱਗ ਚੁੱਕਾ ਹੈ, ਜਿਸ ਮੇ ਰੋਹਿਤ ਸ਼ਰਮਾ ਆਊਟ ਹੋ ਚੁੱਕੇ ਹੈ, ਯਾਨੀ ਕਿ 143 ਪਰ 3 ਵਿਕਟ ਕੇ ਨੁਕਸਾਨ ਪਰ, ਕਿਉਂਕਿ ਰੋਹਿਤ ਸ਼ਰਮਾ 92 ਰਨ ਬਣਾ ਕਰ ਆਊਟ ਹੋ ਚੁੱਕੇ ਹੈ, ਔਰ ਵਿਰਾਟ ਕੋਹਲੀ ਕੀ ਬਾਤ ਕਰੂੰ ਤੋ ਵੋ ਸੁਣਨੇ ਪਰ ਹੀ ਆਊਟ ਹੋ ਗਏ ਥੇ ਅੱਜ। ਤੋ ਚਲੀਏ ਫਿਲਹਾਲ ਇਹ ਗਾਣਾ ਸੁਣਤੇ ਹੈ, ਔਰ ਆਪ ਵੀ ਕਾਲ ਕਰਤੇ ਰਹੀਏ, ਨੰਬਰ ਹੈ 9837896896। ਓਹੋ ਭਈਆ, ਰੋਹਿਤ ਸ਼ਰਮਾ ਆਊਟ ਹੋ ਗਏ ਹੈ, ਬੜਾ ਹੀ ਦੁੱਖ ਕੀ ਬਾਤ ਹੈ।